ਸੋ ਸਰਤਾਤ ਹਾਲਵੰਦ ਅਤਿ ਸਚਿਵ ਸਯਾਨਾ ਤਾ ਸੁਵਚਨ ਸੁਨੀ ਅਤਿ ਸੁਖ ਮਾਨਾ ਆਤੇ ਅਨੁਸਤਵ ਨੀਤਿ ਭੂਸ਼ਣ ਸੋਰ ਧਰੋ ਜੋ ਕਹਿਤ ਵਿਭੀਸ਼ਣ ਨਿਬੋਤ ਕਰ ਸਕੇਟ ਸੜ ਦੋ ਦੂਰਿ ਨ ਕਰੋ ਇਹਾਂ ਕੋ ਮਾਲਵੰਤ ਕੇ ਕਯੋ ਬਹੂਰੀ ਕਹੇ ਵਿਭੀਸ਼ਣ ਪਨਿ ਕਰ ਜੋਰੀ ਸੁਮਤ ਕੁਮਤ ਸਭ ਕੇ ਉਰ ਰਹੀ ਨਾਥ ਪੁਰਾਣ ਨਿਗਮ ਇਸ ਕਹੀ ਜਹਾਂ ਸੁਮਤ ਥਾਂ ਸੰਬਦ ਨਾਨਾ ਜਹਾਂ ਕੁਮਤ ਥਾਂ ਵਿਪਤ ਨਿਵਾਲਣਾ ਅਵੇ ਰੁਕਮਤਿ ਵਸੀ ਵਿਪਰੀਤਾ ਹਿਤ ਅਨੀਤ ਮਾਨੋ ਰੂਪ ਪ੍ਰੀਤਾ ਕਾਲ